0: listening to 3ZZZ, Melbourne Ethnic Community Radio 92.3 FM, broadcasting in your language.
1: The following program is in Punjabi.
2: ਸਾਇੰਸ ਵਰਕਸ ਵਿਖੇ ਜੀਵੰਤ ਨਵੀਂ ਪ੍ਰਦਰਸ਼ਨੀ ਦੀ ਖੋਜ ਕਰੋ, ਇੱਕ ਨਵੀਂ ਰੋਸ਼ਨੀ ਵਿੱਚ ਦੁਨੀਆ ਨੂੰ ਵੇਖੋ। ਉਤਸੁਕ ਬੱਚਿਆਂ ਤੇ ਜਗਿਆਸੂ ਬਾਲਗਾਂ ਲਈ ਚਮਕਦੇ ਖਣਿਜਾਂ, ਆਪਟੀਕਲ ਪਰਮਾ ਅਤੇ ਹੱਥੀ ਪ੍ਰਯੋਗਾਂ ਦੀ ਪੜਚੋਲ ਕਰੋ। ਰੰਗਾਂ ਨੂੰ ਵੇਖੋ, ਰੋਸ਼ਨੀ ਨਾਲ ਖੇਡੋ, ਹੈਰਾਨ ਹੋਵੋ। ਹੁਣ ਸਾਇੰਸ ਵਰਕਸ ਵਿਖੇ ਇਹ ਖੁੱਲ ਗਿਆ ਹੈ। ਮਿਊਜ਼ੀਅਮਸ victoria.com.au ਵਿਖੇ ਟਿਕਟਾਂ ਪ੍ਰਾਪਤ ਕਰੋ।
3: Proud sponsor of 3ZZZ 92.3 FM.
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
0: ਪ੍ਰਾਊਡ ਸਪਾਂਸਰ ਆਫ 3ZZZ 92.3 FM।
5: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
6: ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਨ।
0: ਪ੍ਰਾਊਡ ਸਪਾਂਸਰ ਆਫ 3ZZZ 92.3 FM।
7: ਮੈਲਬਨ ਅਜਾਇਬ ਘਰ ਦੀ ਨਵੀਂ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਰੋਮ ਸਾਮਰਾਜ ਤੱਕ ਲੋਕ ਹੁਣ ਖੁੱਲ ਚੁੱਕੀ ਹੈ। ਆਸਟ੍ਰੇਲੀਆ ਵਿੱਚ ਪਹਿਲਾਂ ਕਦੇ ਨਾ ਵੇਖੀਆਂ ਗਈਆਂ 180 ਅਸਾਧਾਰਨ ਕਲਾਕ੍ਰਿਤੀਆਂ ਦੀ ਵਿਸ਼ੇਸ਼ਤਾ, ਇੰਪੀਰੀਅਲ ਰੋਮ ਦੀ ਸ਼ਾਹੀ ਵਿਰਾਸਤ, ਗਲੇਡੀਏਟਰਾਂ ਦੇ ਤਮਾਸ਼ੇ ਅਤੇ ਰੋਮ ਵਾਸੀਆਂ ਦੇ ਰੋਜ਼ਾਨਾ ਦੇ ਜੀਵਨ ਦੀ ਖੋਜ ਕਰੋ। ਮੂਰਤੀਆਂ ਅਤੇ ਮੋਜ਼ੈਕ ਤੋਂ ਲੈ ਕੇ ਗਹਿਣਿਆਂ ਅਤੇ ਰੋਜ਼ਾਨਾ ਦੀਆਂ ਚੀਜ਼ਾਂ ਤੱਕ, ਪ੍ਰਾਚੀਨ ਰੋਮ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਇਸ ਤਰੀਕੇ ਨਾਲ ਖੋਜੋ ਜੋ ਤੁਸੀਂ ਪਹਿਲਾਂ ਕਦੇ ਨਹੀਂ ਅਨੁਭਵ ਕੀਤਾ। ਰੋਮ ਇੰਪਾਇਰ, ਪਾਵਰ, ਪੀਪਲ। ਮਿਊਜ਼ੀਅਮਸ victoria.com.au ਵਿਖੇ ਬੁੱਕ ਕਰੋ।
3: ਪ੍ਰਾਊਡ ਸਪਾਂਸਰ ਆਫ 3ZZZ 92.3 FM।
8: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ, ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ, ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ, ਮੈਲਬਨ ਵੱਲੋਂ ਜਾਰੀ।
3: Proud sponsor of 3ZZZ 92.3 FM.
9: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ 'ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ 'ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬੱਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ਐਸਈਸੀ.com.au ਤੇ ਜਾਓ। ਬਿਜਲੀ ਬਿੱਲਾਂ 'ਤੇ ਬੱਚਤ ਕਰਨਾ ਹੈ ਬਹੁਤ ਆਸਾਨ, ਐਸਈਸੀ ਦੇ ਨਾਲ। ਵਿਕਟੋਰੀਆ ਸਰਕਾਰ, ਮੈਲਬਨ ਵੱਲੋਂ ਜਾਰੀ।
3: ਪ੍ਰਾਊਡ ਸਪਾਂਸਰ ਆਫ 3ZZZ 92.3 FM।
10: ਅਗਲਾ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿੱਚ ਹੋ

0: 3ZZZ 92.3 FM
1: 3ZZZ ਦੇ 92.3 FM ਤੇ ਰੇਡੀਓ 3ZZZ ਦੇ 92.3 FM ਤੇ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਅੱਜ ਦਾ ਪ੍ਰੋਗਰਾਮ ਪੇਸ਼ ਕਰਨ ਲਈ ਮੈਂ ਹਰਬੀਰ ਸਿੰਘ ਆਪ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਬਦ ਕੀਰਤਨ, ਖਬਰਾਂ, ਗੀਤ ਸੰਗੀਤ ਤੋਂ ਇਲਾਵਾ ਕੁਝ ਗੱਲਬਾਤ, ਕੁਝ ਰਿਪੋਰਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਲਓ ਗੁਰਬਾਣੀ ਦੇ ਪਾਵਨ ਸ਼ਬਦ ਨਾਲ ਕਰਦੇ ਹਾਂ।

ਵੀ ਹੁਣੇ ਸ਼ਬਦ ਸਰਵਣ ਕਰ ਰਹੇ ਸੀ ਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਖਬਰਾਂ। ਰਿਚਰਡ ਮਾਲਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਏਕੁਸ ਸ਼ਿਫਟ ਦੇ ਹਿੱਸੇ ਵਜੋਂ ਸੰਯੁਕਤ ਰਾਜ ਅਮਰੀਕਾ ਤੋਂ ਸੈਕਿੰਡ ਹੈਂਡ ਵਰਜੀਨੀਆ ਕਲਾਸ ਪਣਡੁੱਬੀਆਂ ਖਰੀਦੇਗਾ। ਆਸਟ੍ਰੇਲੀਆ ਨੂੰ ਘੱਟੋ ਘੱਟ 2 ਵਰਤੀਆਂ ਹੋਈਆਂ ਅਤੇ ਇੱਕ ਨਵੀਂ ਵਰਜੀਨੀਆ ਕਲਾਸ ਪਣਡੁੱਬੀ ਮਿਲਣ ਦੀ ਉਮੀਦ ਸੀ, ਪਰ ਉਹ ਯੋਜਨਾਵਾਂ ਬਦਲ ਗਈਆਂ ਹਨ। ਸ੍ਰੀ ਮਾਲਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਲਈ ਮਹੱਤਵਪੂਰਨ ਬਚਤ ਹੋਵੇਗੀ, ਹਾਲਾਂਕਿ ਇਸ ਨਾਲ ਪ੍ਰੋਗਰਾਮ ਦੀ ਸਮੁੱਚੀ ਲਾਗਤ ਵਿੱਚ ਕੋਈ ਵੱਡਾ ਫਰਕ ਨਹੀਂ ਪਵੇਗਾ। ਵਾਸ਼ਿੰਗਟਨ ਡੀਸੀ ਦੇ ਵਿੱਚ ਕਈ ਕਲਾਕਾਰਾਂ ਦੇ ਗ੍ਰੇਟ ਅਮਰੀਕਨ ਸਟੇਟ ਫੇਅਰ ਤੋਂ ਬਾਹਰ ਆਉਣ ਤੋਂ ਕੁਝ ਦਿਨ ਬਾਅਦ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਇਸ ਦੀ ਬਜਾਏ ਇੱਕ ਰੈਲੀ ਕਰਨਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਦੁਨੀਆਂ ਵਿੱਚ ਕਿਤੇ ਵੀ ਨੰਬਰ 1 ਆਕਰਸ਼ਣ ਸਨ ਤੇ ਉਹਨਾਂ ਸੰਗੀਤਕਾਰਾਂ ਨੂੰ ਕਿਹਾ ਜਿਨ੍ਹਾਂ ਨੇ 3 ਦਰਜਾ ਰੱਦ ਕਰ ਦਿੱਤਾ। ਪੁਲਿਸ ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸਨੇ ਮੈਲਬਰਨ ਦੇ ਪੂਰਬ ਵਿੱਚ ਇੱਕ ਘਰ ਵਿੱਚ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਥਿਤ ਤੌਰ ਤੇ ਇੱਕ ਔਰਤ ਨੂੰ ਚਾਕੂ ਮਾਰ ਦਿੱਤਾ। ਵਿਕਟੋਰੀਆ ਪੁਲਿਸ ਨੇ ਕਿਹਾ ਕਿ ਉਸ ਵਿਅਕਤੀ ਨੇ ਦਿਨ ਦੇ ਸ਼ੁਰੂ ਵਿੱਚ ਇੱਕ ਵੱਖਰੇ ਪਤੇ ਤੇ ਕਥਿਤ ਤੌਰ ਤੇ ਇੱਕ ਹੋਰ ਵਿਅਕਤੀ ਨੂੰ ਚਾਕੂ ਮਾਰਿਆ। ਦੋਵੇਂ ਪੀੜਤਾਂ ਨੂੰ ਗੈਰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। ਨੇਪਾਲ ਦੇ ਪ੍ਰਧਾਨ ਮੰਤਰੀ ਬਾਲਿੰਦਰ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਦੇਸ਼ ਨੇਪਾਲ ਨੇ ਭਾਰਤ ਦੇ ਕੁਝ ਇਲਾਕਾ ਤੇ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਨੇ ਇਹ ਗੱਲ ਸੰਸਦ ਦੇ ਅੰਦਰ ਕਾਫੀ ਸਮੇਂ ਤੋਂ ਚੱਲ ਰਹੇ ਸਰਹੱਦੀ ਝਗੜੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ। ਸ਼ਾਹ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਇਸ ਸਮੱਸਿਆ ਦੇ ਹੱਲ ਲਈ ਇਤਿਹਾਸਕਾਰਾਂ, ਸਰਵੇਖਣਕਾਰਾਂ ਅਤੇ ਮਾਹਰਾਂ ਦੀ ਮਦਦ ਲੈਣ ਲਈ ਸਹਿਮਤ ਹੋਏ ਹਨ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨੇਪਾਲ ਨੇ ਇਸ ਮੁੱਦੇ ਤੇ ਚੀਨ ਅਤੇ ਬ੍ਰਿਟੇਨ ਦੇ ਨਾਲ ਡਿਪਲੋਮੈਟਿਕ ਚਰਚਾ ਵੀ ਕੀਤੀ ਹੈ। ਉੱਤਰ ਪੂਰਬੀ ਮਿਆਂਮਾਰ ਦੇ ਵਿੱਚ ਐਤਵਾਰ ਨੂੰ ਇੱਕ ਇਮਾਰਤ ਅੰਦਰ ਹੋਏ ਧਮਾਕੇ ਦੌਰਾਨ 45 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿੱਚ ਮਾਈਨਿੰਗ ਦੀਆਂ ਗਤੀਵਿਧੀਆਂ ਵਿੱਚ ਵਰਤੋਂ ਲਈ ਵਿਸਫੋਟਕ ਸਮੱਗਰੀ ਰੱਖੀ ਹੋਈ ਸੀ। ਬਚਾਅ ਕਰਮਚਾਰੀਆਂ ਅਤੇ ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਨਾਮ ਖਾਮ ਕਸਬੇ ਦੇ ਗੌਂਗਟੁਪ ਪਿੰਡ ਵਿੱਚ ਦੁਪਹਿਰ ਵੇਲੇ ਹੋਏ ਧਮਾਕੇ ਵਿੱਚ ਲਗਭਗ 70 ਲੋਕ ਜ਼ਖਮੀ ਹੋ ਗਏ। ਚੀਨ ਦੀ ਸਰਹੱਦ ਤੋਂ ਲਗਭਗ 3 ਕਿਲੋਮੀਟਰ ਦੱਖਣ ਵਿੱਚ ਸਥਿਤ ਇਹ ਖੇਤਰ ਤਾਂਗ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਕੰਟਰੋਲ ਹੇਠ ਹੈ, ਜੋ ਮਿਆਂਮਾਰ ਸਰਕਾਰ ਦੇ ਖਿਲਾਫ ਲੜ ਰਿਹਾ ਇੱਕ ਨਸਲੀ ਹਥਿਆਰਬੰਦ ਸਮੂਹ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹਨਾਂ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਿਆਰ ਤੇ ਫਾਲੋਅਰਸ ਭਾਰਤ ਤੋਂ ਮਿਲਦੇ ਹਨ। ਪੱਛਮੀ ਏਸ਼ੀਆ ਦੇ ਬਦਲਦੇ ਹਾਲਾਤਾਂ ਵਿਚਕਾਰ ਭਾਰਤ ਤੇ ਇਜ਼ਰਾਈਲ ਦੇ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਇਜ਼ਰਾਈਲ ਦੀ ਖੇਤਰੀ ਰਣਨੀਤੀ ਤੇ ਤਕਨੀਕੀ ਤਰੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ, ਪਰ ਭਾਰਤ ਵਿੱਚ ਅਜਿਹਾ ਬਿਲਕੁਲ ਨਹੀਂ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਇਜ਼ਰਾਈਲ ਲਈ ਬਹੁਤ ਜ਼ਿਆਦਾ ਪਿਆਰ ਹੈ। ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਸ ਭਾਰਤ ਤੋਂ ਹੀ ਹਨ, ਹਾਲਾਂਕਿ ਉੱਥੋਂ ਦੀ ਆਬਾਦੀ 140 ਕਰੋੜ ਹੈ। ਨੇਤਨਯਾਹੂ ਨੇ ਭਾਰਤ ਨੂੰ ਇੱਕ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਨਾਲ ਉਹਨਾਂ ਦੇ ਸੰਬੰਧ ਸਿਰਫ ਮੱਧ ਪੂਰਬ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਇੱਕ ਵੱਡੀ ਰਣਨੀਤੀ ਦਾ ਹਿੱਸਾ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਸਿਚੁਏਸ਼ਨ ਰੂਮ ਦੇ ਵਿੱਚ ਆਪਣੇ ਸਲਾਹਕਾਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ, ਪਰ ਇਰਾਨ ਨਾਲ ਜੰਗ ਬੰਦੀ ਵਧਾਉਣ ਅਤੇ ਹੋਮਜ਼ ਦੀ ਜਲ ਮਾਰਗ ਨੂੰ ਮੁੜ ਖੋਲ੍ਹਣ ਦੇ ਸਮਝੌਤੇ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ। ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ 2 ਘੰਟੇ ਚੱਲੀ ਇਸ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਬਣੀ। ਟਰੰਪ ਸਿਰਫ ਅਜਿਹੇ ਸਮਝੌਤੇ ਤੇ ਦਸਤਖਤ ਕਰਨਾ ਚਾਹੁੰਦੇ ਹਨ ਜੋ ਉਹਨਾਂ ਦੀਆਂ ਰੈੱਡ ਲਾਈਨਾਂ ਯਾਨੀ ਸ਼ਰਤਾਂ ਨੂੰ ਪੂਰਾ ਕਰੇ ਅਤੇ ਇਰਾਨ ਦੀਆਂ ਪਰਮਾਣੂ ਇੱਛਾਵਾਂ ਨੂੰ ਰੋਕੇ। ਟਰੰਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਰਾਨ ਨੂੰ ਸਹਿਮਤ ਹੋਣਾ ਚਾਹੀਦਾ ਹੈ ਕਿ ਉਹਨਾਂ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਗੇ ਅਤੇ ਹੋਮਜ਼ ਦੀ ਜਲ ਡਮਰੂ ਮੱਧ ਨੂੰ ਅੰਤਰਰਾਸ਼ਟਰੀ ਆਵਾਜਾਈ ਦੇ ਲਈ ਮੁੜ ਖੋਲਿਆ ਜਾਣਾ ਚਾਹੀਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੀ 134ਵੀਂ ਕਿਸ਼ਤ ਦੇ ਵਿੱਚ ਖੇਡਾਂ, ਵਾਤਾਵਰਣ ਸੰਭਾਲ, ਰਵਾਇਤੀ ਸੱਭਿਆਚਾਰ ਤੇ ਵਿਗਿਆਨਕ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਉਹਨਾਂ ਨੇ ਨਵੇਂ ਰਿਕਾਰਡ ਬਣਾਉਣ ਵਾਲੇ ਖਿਡਾਰੀਆਂ ਦੀ ਤਾਰੀਫ ਕੀਤੀ, ਭਾਰਤ ਦੇ ਰਵਾਇਤੀ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਬਾਰੇ ਵੀ ਗੱਲ ਕੀਤੀ। ਖਤਰੇ ਚ ਪਈ ਗੰਗਾ ਨਦੀ ਦੀ ਡੋਲਫਿਨ ਨੂੰ ਬਚਾਉਣ ਦੇ ਯਤਨਾਂ ਨੂੰ ਸਲਾਹਿਆ ਤੇ ਨੌਜਵਾਨਾਂ ਨੂੰ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਦੇ ਵਿੱਚ ਦਿਲਚਸਪੀ ਵਧਾਉਣ ਲਈ ਪ੍ਰੇਰਿਤ ਕੀਤਾ। ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਂਚੀ ਵਿੱਚ ਹਾਲ ਹੀ ਦੇ ਵਿੱਚ ਹੋਈ ਨੈਸ਼ਨਲ ਸੀਨੀਅਰ ਅਥਲੈਟਿਕਸ ਫੈਡਰੇਸ਼ਨ ਪ੍ਰਤੀਯੋਗਤਾ ਵਿੱਚ ਕਈ ਸ਼ਾਨਦਾਰ ਰਿਕਾਰਡ ਟੁੱਟੇ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਰਵਾਇਤੀ ਦੇਸੀ ਡਰਿੰਕਸ ਏਕ ਭਾਰਤ ਸ੍ਰੇਸ਼ਟ ਭਾਰਤ ਦੀ
ਭਾਵਨਾ ਨੂੰ ਦਰਸਾਉਂਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਰਡ ਪ੍ਰੀਖਿਆ ਵਿੱਚ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਂਝੇ ਤੌਰ ਤੇ ਪਹਿਲਾ ਸਥਾਨ ਦਿੱਤੇ ਜਾਣ ਦਾ ਨਿਰਦੇਸ਼ ਦਿੱਤਾ ਹੈ। ਇੱਕ ਵਿਦਿਆਰਥਣ ਨੇ ਐਤਵਾਰ ਨੂੰ ਸਿੱਖਿਆ ਵਿਭਾਗ ਦੀ ਉਸ ਨੀਤੀ ਤੇ ਸਵਾਲ ਉਠਾਇਆ ਸੀ ਜਿਸ ਦੇ ਤਹਿਤ ਵਿਦਿਆਰਥੀਆਂ ਦੇ ਅੰਕ ਬਰਾਬਰ ਹੋਣ ਤੇ ਚੋਟੀ ਦੇ 3 ਸਥਾਨ ਉਮਰ ਦੇ ਆਧਾਰ ਤੇ ਦਿੱਤੇ ਜਾਂਦੇ ਹਨ। ਵਿਦਿਆਰਥਣ ਵੱਲੋਂ ਸਵਾਲ ਉਠਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਨਿਰਦੇਸ਼ ਦਿੱਤਾ। ਇਸ ਨੀਤੀ ਦੇ ਅਨੁਸਾਰ ਜੇਕਰ ਬੋਰਡ ਪ੍ਰੀਖਿਆ ਵਿੱਚ 3 ਵਿਦਿਆਰਥੀਆਂ ਦੇ ਅੰਕ ਬਰਾਬਰ ਹੋਣ ਤਾਂ ਉਹਨਾਂ ਵਿੱਚੋਂ ਸਭ ਤੋਂ ਘੱਟ ਉਮਰ ਦੇ ਵਿਦਿਆਰਥੀ ਨੂੰ ਚੋਟੀ ਦੇ 3 ਸਥਾਨਾਂ ਵਿੱਚੋਂ ਪਹਿਲਾ ਸਥਾਨ ਦਿੱਤਾ ਜਾਂਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ 'ਚ ਇੱਕ ਤਰਫਾ ਜਿੱਤ ਦਰਜ ਕਰੇਗੀ। ਐਤਵਾਰ ਨੂੰ ਕਪੂਰਥਲਾ ਦੇ ਮਾਤਾ ਭਦਰਕਾਲੀ ਮੰਦਿਰ ਦੇ ਦਰਸ਼ਨਾਂ ਲਈ ਆਏ ਸੈਣੀ ਨੇ ਪੰਜਾਬ ਇਕਾਈ ਦੇ ਨਵੇਂ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ। ਢਿੱਲੋਂ ਦੀ ਨਿਯੁਕਤੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਇਤਰਾਜ਼ਾਂ ਦਾ ਜਵਾਬ ਦਿੰਦਿਆਂ ਸੈਣੀ ਨੇ ਕਿਹਾ ਕਿ ਪਾਰਟੀ ਦੀ ਸੂਬਾ ਇਕਾਈ ਦੇ ਆਗੂ ਇਕੱਠੇ ਹਨ ਤੇ ਢਿੱਲੋਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਆਸ਼ੀਰਵਾਦ ਵੀ ਹਾਸਲ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਐਤਵਾਰ ਨੂੰ ਕੇਂਦਰੀ ਜੇਲ੍ਹ ਤੋਂ ਰਿਹਾਅ ਹੋ ਗਏ। ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਹਨਾਂ ਆਪਣੇ ਖਿਲਾਫ਼ ਦਰਜ ਮਾਮਲਿਆਂ ਨੂੰ ਸਿਆਸੀ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਸਰਕਾਰ ਅੱਗੇ ਜ਼ੋਰਦਾਰ ਢੰਗ ਨਾਲ ਚੁੱਕਣ ਦੀ ਕੀਮਤ ਉਹਨਾਂ ਨੂੰ ਚੁਕਾਉਣੀ ਪਈ ਹੈ। ਪਠਾਨ ਮਾਜਰਾ ਨੇ ਕਿਹਾ ਕਿ ਉਹਨਾਂ ਨੂੰ ਬਿਨਾਂ ਕਿਸੇ ਠੋਸ ਆਧਾਰ ਤੇ ਪਰੇਸ਼ਾਨ ਕੀਤਾ ਗਿਆ, ਪਰ ਉਹ ਆਪਣੇ ਹਲਕੇ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਹਲਕੇ ਦੇ ਵਿਕਾਸ ਤੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਗੰਭੀਰਤਾ ਨਾਲ ਕਦਮ ਚੁੱਕਦੀ ਹੈ ਤਾਂ ਉਹ ਖੇਤਰ ਦੇ ਹਿੱਤਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੇ ਲਈ ਤਿਆਰ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਮਿੱਠਾ ਜ਼ਹਿਰ ਕਰਾਰ ਦਿੱਤਾ। ਬਾਬਾ ਬਕਾਲਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਹੋਏ ਇੱਕ ਵੱਡੇ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਐਕਟ ਦਾ ਨਾਮ ਤਾਂ ਦੇਖਣ ਨੂੰ ਬਹੁਤ ਸੋਹਣਾ ਹੈ, ਪਰ ਇਸ ਦੇ ਅੰਦਰ ਸ਼ਾਮਲ ਕੀਤੀਆਂ ਗਈਆਂ ਮੱਦਾਂ ਸਿੱਖ ਕੌਮ ਲਈ ਮਿੱਠੇ ਜ਼ਹਿਰ ਵਾਂਗ ਹਨ। ਉਹਨਾਂ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਕੌਣ ਹੁੰਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਤੇ ਕੰਟਰੋਲ ਲਈ ਦਿਸ਼ਾ ਨਿਰਦੇਸ਼ ਤੈਅ ਕਰੇ। ਉਹਨਾਂ ਕਿਹਾ ਕਿ ਇਸ ਐਕਟ ਰਾਹੀਂ ਪੰਜਾਬ ਵਿਧਾਨ ਸਭਾ ਨੇ ਪੰਥ ਦੇ ਅਧਿਕਾਰਾਂ ਵਿੱਚ ਸਿੱਧਾ ਦਖਲ ਦਿੱਤਾ ਹੈ, ਜਦਕਿ ਉਸਨੂੰ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਠਾਏ ਸਵਾਲ ਤੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਅਸਲ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਰਾਜਸੀ ਬੁਕਤ ਕੱਟਣ ਦਾ ਮਲਾਲ ਹੈ ਅਤੇ ਉਹਨਾਂ ਨੇ ਆਪਣੇ ਸਿਆਸੀ ਪੁੱਛਗਿੱਛ ਦੀ ਬਹਾਲੀ ਲਈ ਪੰਜਾਬ ਭਾਜਪਾ ਦੀ ਨਵੀਂ ਪ੍ਰਧਾਨਗੀ ਤੇ ਉਂਗਲ ਚੁੱਕੀ ਹੈ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਆਖ ਚੁੱਕੇ ਹਨ ਕਿ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨਗੀ ਸੌਂਪਣ ਤੋਂ ਪਹਿਲਾਂ ਉਹਨਾਂ ਨਾਲ ਕਿਸੇ ਨੇ ਕੋਈ ਮਸ਼ਵਰਾ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਪ੍ਰਧਾਨ ਦੀ ਸਮਰੱਥਾ ਤੇ ਵੀ ਸ਼ੱਕ ਜ਼ਾਹਰ ਕਰਦਿਆਂ ਇਹ ਵੀ ਕਿਹਾ ਸੀ ਕਿ ਢਿੱਲੋਂ ਭਾਜਪਾ ਦੀਆਂ ਸਿਆਸੀ ਖਾਹਿਸ਼ਾਂ ਨੂੰ ਪੂਰਾ ਨਹੀਂ ਕਰ ਸਕੇਗਾ। ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਮੋੜਵੇਂ ਰੂਪ ਦੇ ਵਿੱਚ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਵੱਲੋਂ ਉਠਾਏ ਨੁਕਤੇ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਸਿਆਸਤ 'ਚ ਪਲ ਗੁਆ ਬੈਠੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਗੁਆਚੀ ਸਾਖ ਦੀ ਬਹਾਲੀ ਲਈ ਅਜਿਹਾ ਪੈਂਤੜਾ ਲੈ ਰਹੇ ਹਨ। ਇਸ ਦੇ ਨਾਲ ਹੀ ਸਾਡੀਆਂ ਅੱਜ ਦੀਆਂ ਖਬਰਾਂ ਇੱਥੇ ਖਤਮ ਹੁੰਦੀਆਂ ਨੇ ਤੇ ਲਓ ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਗੀਤ।

0: ਹੁੰਦੇ।
1: ਤੁਸੀਂ ਆਹ ਹੁਣੇ ਸੁਣੇ ਸੀ ਗੀਤ, ਤੇ ਹੁਣ ਪੇਸ਼ ਕਰਨ ਜਾ ਰਹੇ ਇੱਕ ਰਿਪੋਰਟ। ਇਹ ਰਿਪੋਰਟ ਹੈ ਹਿਮਾਚਲ ਨਿਗਮ ਚੋਣਾਂ ਦੇ ਨਤੀਜੇ। ਹਿਮਾਚਲ ਪ੍ਰਦੇਸ਼ ਵਿੱਚ ਨਗਰ ਕਿਸਮ ਮਾਫ਼ ਕਰਨਾ ਹਿਮਾਚਲ ਪ੍ਰਦੇਸ਼ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਨਤੀਜੇ ਭਾਵੇਂ ਰਲਵੇਂ ਮਿਲਵੇਂ ਆਏ ਹਨ, ਪਰ ਇਹ ਅਹਿਮ ਸਿਆਸੀ ਸੁਨੇਹਾ ਦਿੰਦੇ ਜਾਪਦੇ ਹਨ। ਭਾਜਪਾ ਨੇ 4 ਨਗਰ ਨਿਗਮਾਂ ਵਿੱਚੋਂ 3 'ਤੇ ਕਬਜ਼ਾ ਕਰ ਲਿਆ, ਜਿਨ੍ਹਾਂ ਵਿੱਚ ਮੰਡੀ, ਧਰਮਸ਼ਾਲਾ ਅਤੇ ਸੋਲਨ ਸ਼ਾਮਲ ਹਨ, ਜਦਕਿ ਸੱਤਾਧਾਰੀ ਧਿਰ ਕਾਂਗਰਸ ਨੇ ਪਾਲਮਪੁਰ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਹਨਾਂ ਚੋਣਾਂ ਦੇ ਨਤੀਜੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਨੂੰ ਪਰਿਭਾਸ਼ਿਤ ਕਰਦੇ ਨਜ਼ਰ ਆਉਂਦੇ ਹਨ, ਕਿਉਂਕਿ ਹੁਣ ਵੋਟਰ ਬਹੁਤ ਸਮਝਦਾਰ ਹੋ ਗਏ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੋਈਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਤੋਂ ਉਲਟ ਨਗਰ ਨਿਗਮ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ 'ਤੇ ਲੜੀਆਂ ਗਈਆਂ ਸਨ। ਇਸ ਲਈ ਇਹ ਚੋਣ ਸੂਬੇ ਦੇ ਸ਼ਹਿਰੀ ਕੇਂਦਰਾਂ ਵਿੱਚ ਸਿਆਸੀ ਪਾਰਟੀਆਂ ਦੀ ਤਾਕਤ ਨੂੰ ਉਜਾਗਰ ਕਰਦੀ ਹੈ ਅਤੇ ਆਗਾਮੀ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਸਿਰਜਣ ਦੀ ਸ਼ੁਰੂਆਤ ਦਾ ਸੰਕੇਤ ਦਿੰਦੀ ਹੈ। ਭਾਜਪਾ ਦੀ 3 ਨਗਰ ਨਿਗਮਾਂ ਵਿੱਚ ਸ਼ਾਨਦਾਰ ਜਿੱਤ, ਖਾਸ ਕਰਕੇ ਮੰਡੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਇਸ ਦਾਅਵੇ ਨੂੰ ਪੁਖਤਾ ਕਰਦਾ ਹੈ ਕਿ ਰਾਜ ਦੀ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਭਾਜਪਾ ਦਾ ਮਜ਼ਬੂਤ ਆਧਾਰ ਕਾਇਮ ਹੈ। ਇਹ ਜਿੱਤ ਭਾਜਪਾ ਦੀ ਕਾਂਗਰਸ ਸਰਕਾਰ ਖਿਲਾਫ਼ ਆਰਥਿਕ ਮਾਮਲਿਆਂ, ਬੇਰੁਜ਼ਗਾਰੀ ਅਤੇ ਮਾੜੇ ਰਾਜ ਪ੍ਰਬੰਧ ਵਰਗੇ ਮੁੱਦਿਆਂ 'ਤੇ ਜਾਰੀ ਮੁਹਿੰਮ ਨੂੰ ਹੁਲਾਰਾ ਦੇਵੇਗੀ। ਦੂਜੇ ਪਾਸੇ ਇਹ ਨਤੀਜੇ ਸੜਕਾਂ, ਸਾਫ਼ ਸਫਾਈ, ਪਾਰਕਿੰਗ, ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ਦੀ ਘਾਟ ਸਮੇਤ ਸਰਕਾਰੀ ਸੇਵਾਵਾਂ ਵਿਚਲੀਆਂ ਖਾਮੀਆਂ ਬਾਰੇ ਵੋਟਰਾਂ ਦੀ ਵੱਧਦੀ ਬੇਯਕੀਨੀ ਨੂੰ ਦਰਸਾਉਂਦੇ ਹਨ। ਹਾਲਾਂਕਿ ਕਾਂਗਰਸ ਵੀ ਇਹਨਾਂ ਨਤੀਜਿਆਂ ਤੋਂ ਰਾਹਤ ਮਹਿਸੂਸ ਕਰ ਸਕਦੀ ਹੈ, ਕਿਉਂਕਿ ਕਾਂਗੜਾ ਜ਼ਿਲ੍ਹੇ ਦੇ ਅਹਿਮ ਸ਼ਹਿਰ ਪਾਲਮਪੁਰ ਵਿੱਚ ਉਸਦੀ ਸ਼ਾਨਦਾਰ ਜਿੱਤ ਇਹ ਸਾਬਤ ਕਰਦੀ ਹੈ ਕਿ ਮੁਕਾਮੀ ਲੀਡਰਸ਼ਿਪ, ਉਮੀਦਵਾਰ ਦੀ ਭਰੋਸੇਯੋਗਤਾ ਅਤੇ ਚੋਣ 'ਚ ਸ਼ਾਨਦਾਰ ਪ੍ਰਦਰਸ਼ਨ ਵਿਆਪਕ ਸਿਆਸੀ ਬਿਰਤਾਂਤਾਂ ਤੋਂ ਵੱਧ ਮਹੱਤਵਪੂਰਨ ਹੋ ਸਕਦੇ ਹਨ। ਇਹ ਨਤੀਜੇ ਸੁੱਖੂ ਸਰਕਾਰ ਖਿਲਾਫ਼ ਚੱਲੀ ਸੱਤਾ ਵਿਰੋਧੀ ਲਹਿਰ ਦਾ ਟਾਕਰਾ ਕਰਨ ਵਿੱਚ ਨਿਰਣਾਇਕ ਸਾਬਤ ਹੋ ਸਕਦੇ ਹਨ ਅਤੇ ਇਹ ਜ਼ਮੀਨੀ ਪੱਧਰ 'ਤੇ ਸਰਕਾਰ ਦੇ ਚੰਗੇ ਸ਼ਾਸਨ ਨੂੰ ਵੀ ਉਜਾਗਰ ਕਰਦੇ ਹਨ। ਇਸ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ, ਅਤੇ ਲਓ ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ।
2: ਕਿ ਉੱਠ ਸ਼ਾਹ ਹੁਸੈਨਾ ਵੇਖ ਲਿਆ ਸੀ ਬਦਲੀ ਬੈਠੇ ਭੇਸ, ਉੱਠ ਸ਼ਾਹ ਹੁਸੈਨਾ ਵੇਖ ਲਿਆ ਸੀ ਬਦਲੀ ਬੈਠੇ ਭੇਸ, ਸਾਡੀ ਜਿੰਦ ਨਿਮਾਣੀ ਕੂਕਦੀ ਅਸਾਂ ਰੁੱਲ ਗਏ ਵਿੱਚ ਪਰਦੇਸ, ਸਾਡਾ ਹਰਦਮ ਜੀ ਕੁਰਲਾਮਦਾ ਸਾਡੀ ਨੀਰ ਵਗਾਵੇ ਅੱਖ, ਅਸਾਂ ਜਿਉਂਦੀ ਜਾਨੇ ਮਰ ਗਏ ਸਾਡਾ ਮਧ ਹੋਇਆ ਵੱਖ, ਸਾਨੂੰ ਸੱਪ ਸਮੇਂ ਦਾ ਡੰਗਦਾ ਸਾਨੂੰ ਪਲ ਪਲ ਚੜ੍ਹਦਾ ਜ਼ਹਿਰ, ਸਾਡੇ ਅੰਦਰ ਵੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ, ਅਸਾਂ ਸ਼ੌ ਗਮਾਂ ਵਿੱਚ ਡੁੱਬਦੇ ਸਾਡੀ ਰੁੜ ਗਈ ਨੌ ਪਤਵਾਰ, ਸਾਡੇ ਬੋਲਣ 'ਤੇ ਪਾਬੰਦੀਆਂ ਸਾਡੇ ਸਿਰ ਲਟਕੇ ਤਲਵਾਰ, ਅਸਾਂ ਨੈਨਾ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌਂ, ਅਸਾਂ ਨੈਨਾ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌਂ, ਇਹ ਬੰਜਰ ਰਹੀ ਨਮਾਨੜੀ ਸਾਨੂੰ ਸੱਜਣ ਤੇਰੀ ਸੌਂ, ਅਸਾਂ ਉੱਤੋਂ ਸ਼ਾਂਤ ਜਾਪਦੇ ਸਾਡੇ ਅੰਦਰ ਲੱਗੀ ਜੰਗ, ਸਾਨੂੰ ਚੁੱਪ ਚੁਪੀਤਾ ਵੇਖ ਕੇ ਪਏ ਆਖਣ ਲੋਕ ਮਲੰਗ, ਅਸਾਂ ਖੁੱਬੇ ਗਮ ਦੇ ਖੋਬੜੇ ਸਾਡੇ ਲੰਮੇ ਹੋ ਗਏ ਕੇਸ, ਪਾ ਤਾਣੇ ਬਾਣੇ ਸੋਚਦੇ ਅਸਾਂ ਬੁਣਦੇ ਰਹਿੰਦੇ ਖੇਸ, ਹੁਣ ਛੇਤੀ ਬੌੜੀ ਬੁੱਲਿਆ ਸਾਡੀ ਸੂਲੀ ਟੰਗੀ ਜਾਨ, ਹੁਣ ਛੇਤੀ ਬੌੜੀ ਬੁੱਲਿਆ ਸਾਡੀ ਸੂਲੀ ਟੰਗੀ ਜਾਨ, ਤੈਨੂੰ ਵਾਸਤਾ ਸ਼ਾਹ ਨੈਦਾ ਨਾ ਤੋੜੀ ਸਾਡਾ ਮਾਣ, ਅਸਾਂ ਪੈਰੀ ਪਾਲੇ ਘੁੰਗਰੂ ਸਾਡੀ ਪਾਵੇ ਜਿੰਦ ਧਮਾਲ, ਸਾਡੀ ਜਾਨ ਲਬਾਂ 'ਤੇ ਅੱਪੜੀ ਹੁਣ ਛੇਤੀ ਮੁੱਖ ਵਿਖਾਲ, ਸਾਡੇ ਸਿਰ 'ਤੇ ਸੂਰਜ ਹਾੜਦਾ ਸਾਡੇ ਅੰਦਰ ਸੀਤ ਸਿਆਲ, ਸਾਡੇ ਸਿਰ 'ਤੇ ਸੂਰਜ ਹਾੜਦਾ ਸਾਡੇ ਅੰਦਰ ਸੀਤ ਸਿਆਲ, ਬਣ ਛਾਂ ਹੁਣ ਚਿੱਤਰ ਰੁੱਖ ਦੀ ਸਾਡੇ ਅੰਦਰ ਭਾਂਬੜ ਬਾਲ, ਅਸਾਂ ਮੱਚ ਮਚਾਇਆ ਇਸ਼ਕ ਦਾ ਸਾਡਾ ਲੂਸਿਆ ਇੱਕ ਕਲੂ, ਅਸਾਂ ਖੁਦ ਨੂੰ ਭੁੱਲੇ ਸਾਂਵਲਾ ਅਸਾਂ ਹਰਦਮ ਜਪਿਆ ਤੂੰ, ਸਾਨੂੰ ਚਿੰਤਾ ਚਿਖਾ ਚੜ੍ਹਾਉਂਦੀ ਸਾਡੇ ਤਿੜਕਣ ਲੱਗੇ ਹੱਡ, ਭਲਾ ਸਾਨੂੰ ਚਿੰਤਾ ਚਿਖਾ ਚੜਾਵਦੀ ਸਾਡੇ ਤਿੜਕਣ ਲੱਗੇ ਹੱਡ ਫੜ ਲੇਖਾਂ ਬਰਛੀ ਦੁੱਖ ਦੀ ਸਾਡੇ ਸੀਨੇ ਦਿੱਤੀ ਗੱਡ ਅਸਾਂ ਧੁਰ ਤੋਂ ਦੁਖੜੇ ਝਾਗਦੇ ਸਾਡੇ ਲੇਖੀ ਲਿਖਿਆ ਸੋਗ ਅਸਾਂ ਧੁਰ ਤੋਂ ਦੁਖੜੇ ਝਾਗਦੇ ਸਾਡੇ ਲੇਖੀ ਲਿਖਿਆ ਸੋਗ ਸਾਡੀ ਵਾਟ ਲਮੇਰੀ ਦੁੱਖ ਦੀ ਸਾਡੇ ਉਮਰੋਂ ਲੰਮੇ ਰੋਗ ਸਾਡੇ ਵਿਹੜੇ ਫੂੜੀ ਦੁੱਖ ਦੀ ਸਾਡਾ ਰੋ ਰੋ ਚੋਇਆ ਨੂਰ ਇਹ ਔਕੜ ਸਾਡੀ ਟਾਲ ਦੇ ਤੇਰਾ ਜੀਵੇ ਸ਼ਹਿਰ ਕਸੂਰ ਅਵੇਖ ਸੁਖੰਦਿਆ ਵਾਰਸਾ ਤੇਰੇ ਜੰਡਿਆਲੇ ਦੀ ਖੈਰ ਅਵੇਖ ਸੁਖੰਦਿਆ ਵਾਰਸਾ ਤੇਰੇ ਜੰਡਿਆਲੇ ਦੀ ਖੈਰ ਅੱਜ ਪੁੱਤਰ ਬੋਲੀ ਮਾਂ ਦੇ ਪਏ ਮਾਂ ਨਾਲ ਰੱਖਣ ਵੈਰ ਅੱਜ ਹੀਰ ਤੇਰੀ ਪਈ ਸਹਿਕਦੀ ਅੱਜ ਕੈਦੋ ਚੜਿਆ ਰੰਗ ਅੱਜ ਤਖ਼ਤ ਹਜ਼ਾਰੇ ਢਹਿ ਗਏ ਅੱਜ ਉਜੜਿਆ ਤੇਰਾ ਚੰਗ ਅੱਜ ਵਿਹਲੇ ਹੋ ਗਏ ਸੁੰਜੜੇ ਅੱਜ ਸੁੱਕਿਆ ਅਵੇਖ ਸੁਖੰਦਿਆ ਵਾਰਸਾ ਤੇਰੇ ਜੰਡਿਆਲੇ ਦੀ ਖੈਰ ਅੱਜ ਪੁੱਤਰ ਬੋਲੀ ਮਾਂ ਦੇ ਪਏ ਮਾਂ ਨਾਲ ਰੱਖਣ ਵੈਰ ਅੱਜ ਹੀਰ ਤੇਰੀ ਪਈ ਸਹਿਕਦੀ ਅੱਜ ਕੈਦੋ ਚੜਿਆ ਰੰਗ ਅੱਜ ਤਖ਼ਤ ਹਜ਼ਾਰੇ ਢਹਿ ਗਏ ਅੱਜ ਉਜੜਿਆ ਤੇਰਾ ਚੰਗ ਅੱਜ ਵਿਹਲੇ ਹੋ ਗਏ ਸੁੰਜੜੇ ਅੱਜ ਸੁੱਕਿਆ ਵੇਖ ਚਨਾ ਅੱਜ ਫਿਰਨ ਅਜ਼ੁਰਦਾ ਰਾਂਝੜੇ ਅੱਜ ਖੇੜੇ ਕਰਦੇ ਚਾਹ ਅੱਜ ਟੁੱਟੀ ਵੰਜਲੀ ਪ੍ਰੀਤ ਦੀ ਅੱਜ ਮੁੱਕੇ ਸੁੱਖ ਦੇ ਗੀਤ ਬਣ ਜੋਗੀ ਦਰ ਦਰ ਟੋਲਿਆ ਸਾਨੂੰ ਕੋਈ ਨਾ ਮਿਲਿਆ ਮੀਤ ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਵਾਜ ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਵਾਜ ਕੋਈ ਲੱਭੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸਾਂ ਵੇਲੇ ਦੇ ਸੁਕਰਾਤ ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸਾਂ ਵੇਲੇ ਦੇ ਸੁਕਰਾਤ ਅਸਾਂ ਖੰਡ ਬਣਾਉਂਦੇ ਖਾਰ ਨੂੰ ਸਾਡੀ ਜੱਗ ਤੋਂ ਵੱਖਰੀ ਬਾਤ ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ ਜਿੰਦ ਹਿਜੜ ਕਰੀਰੇ ਫਸ ਕੇ ਅੱਜ ਹੋ ਗਈ ਲੀਰੋ ਲੀਰ ਸਾਨੂੰ ਜੋਬਣ ਉੱਤੇ ਵੇਖ ਕੇ ਸਭ ਆਖਣ ਬਾਬਾ ਲੋਕ ਸਾਨੂੰ ਜੋਬਣ ਉੱਤੇ ਵੇਖ ਕੇ ਸਭ ਆਖਣ ਬਾਬਾ ਲੋਕ ਕਿਸ ਖੋਇਆ ਸਾਡਾ ਜੋਬਣਾ ਸਾਨੂੰ ਕਿਹਾ ਲੱਗਾ ਰੋਗ ਅਸਾਂ ਪੀੜਾਂ ਦਾ ਵੰਜ ਪਾ ਲਿਆ ਸਾਨੂੰ ਦੁੱਖਾਂ ਚਾੜੀ ਪਾਣ ਸਾਨੂੰ ਗਮ ਦਾ ਪੇਂਜਾ ਪਿੰਜਦਾ ਸਾਡੇ ਤੁੰਬੇ ਉੱਡਦੇ ਜਾਣ ਸਾਨੂੰ ਗਮ ਦਾ ਪੇਂਜਾ ਪਿੰਜਦਾ ਸਾਡੇ ਤੁੰਬੇ ਉੱਡਦੇ ਜਾਣ ਅਸਾਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ ਅਸਾਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ ਅਸਾਂ ਮਰਨ ਦਿਆੜ ਉਡੀਕਦੇ ਸਾਡੀ ਵੱਧਦੀ ਜਾਵੇ ਸੌੜ ਸਾਡੇ ਸਿਰ ਤੇ ਰੁੱਖ ਬਲੌਰ ਦੇ ਸਾਡੀ ਧੁੱਪੋਂ ਕੈਰੀ ਛਾਂ ਸਾਡੇ ਸਿਰ ਤੇ ਰੁੱਖ ਬਲੌੜ ਦੇ ਸਾਡੀ ਧੁੱਪੋਂ ਕੈਰੀ ਛਾਂ ਸਾਡੇ ਤੰਬੂ ਸਾੜੇ ਸੂਰਜੇ ਸਾਡੀ ਲੂਸੇ ਧਰਤੀ ਮਾਂ ਸਾਡੀ ਉਜੜੀ ਹਾਲਤ ਵੇਖ ਕੇ ਪਾ ਰਹਿਮਤ ਦੀ ਇੱਕ ਚਾਤ ਸਾਡੇ ਸਿਰ ਤੋਂ ਅੰਨੀ ਰਾਤ ਨੂੰ ਹੁਣ ਕਰ ਸਾਈਆਂ ਸ਼ਬਰਾਤ ਹੁਣਾ ਬਾਹੂ ਹੁਣਾ ਬਾਹੂ ਸੁਲਤਾਨਿਆਂ ਸਾਨੂੰ ਦਰਦਾਂ ਲਿਆ ਲਤਾੜ ਹੁਣਾ ਬਾਹੂ ਸੁਲਤਾਨਿਆਂ ਸਾਨੂੰ ਦਰਦਾਂ ਲਿਆ ਲਤਾੜ ਅੱਜ ਤੋੜ ਜ਼ੰਜੀਰੀ ਦੁੱਖ ਦੀ ਅੱਜ ਹੂ ਦਾ ਨਾਰਾ ਮਾਰ ਸਾਨੂੰ ਅਲਫ ਬਣਾ ਦੇ ਪਿਆਰਿਆ ਸਾਡੀ ਮੁੱਕ ਜਾਏ ਬੇਦੀ ਲੋੜ ਮਨ ਮੁਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕੌੜ ਮਨ ਮੁਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕੌੜ ਇੱਥੇ ਤਿੜਦੇ ਸਭ ਇਮਾਨ ਤੇ ਇੱਥੇ ਉੱਡਦੀ ਇਸ਼ਕ ਦੀ ਧੂੜ ਇੱਥੇ ਤਿੜਦੇ ਸਭ ਇਮਾਨ ਤੇ ਇੱਥੇ ਉੱਡਦੀ ਇਸ਼ਕ ਦੀ ਧੂੜ ਜੋ ਇਸ਼ਕ ਸਲਾਮਤ ਮੰਗਦਾ ਫੜ ਉਸ ਨੂੰ ਲੈਂਦੇ ਨੂੜ ਸਾਡਾ ਤਾਲੂ ਜਾਵੇ ਸੁੱਕਦਾ ਸਾਡੀ ਵੱਧਦੀ ਜਾਵੇ ਪਿਆਸ ਬਣ ਬੱਦਲ ਸਾਵਣ ਮਾਂ ਦਾ ਸਾਡੀ ਪੂਰੀ ਕਰਦੇ ਆਸ ਬਣ ਬੱਦਲ ਸਾਵਣ ਮਾਂ ਦਾ ਸਾਡੀ ਪੂਰੀ ਕਰਦੇ ਆਸ ਅਸਾਂ ਆਪਣੀ ਕਬਰੇ ਆਪ ਹੀ ਲਏ ਲਹੂ ਦੇ ਦੀਵੇ ਬਾਲ ਅਸਾਂ ਬੇਗੁਰਿਆਂ ਦੇ ਸ਼ਹਿਰ ਵਿੱਚ ਕੀਤਾ ਨਵਾਂ ਕਮਾਲ ਔਰ ਸਾਈਂ ਦਮੜੀ ਸ਼ਾਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ ਸਾਈਂ ਦਮੜੀ ਸ਼ਾਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ ਸਾਡੇ ਦੀਦੇ ਤਰਸਣ ਦੀਦ ਨੂੰ ਸਾਡੇ ਦਿਲ ਚੋਂ ਉੱਠਦੀ ਹੂਕ ਸਾਨੂੰ ਗੁੜਤੀ ਦੇ ਦੇ ਸੁਖੰਦੀ ਸਾਡੀ ਕਰਦੇ ਸਾਫ ਜ਼ਬਾਨ ਸਾਨੂੰ ਬੁੱਕਲ ਵਿੱਚ ਲਪੇਟ ਕੇ ਹੁਣ ਬਖਸ਼ੋ ਇਲਮ ਗਿਆਨ ਅਸਾਂ ਰਾਤੀ ਉੱਠ ਉੱਠ ਪਿੱਟਦੇ ਸਾਡੇ ਪਈ ਕਾਲਜੇ ਸੋਜ ਅਸਾਂ ਛਮ ਛਮ ਰੋਂਦੇ ਪਿਆਰਿਆ ਸਾਨੂੰ ਹਰਦਮ ਤੇਰੀ ਖੋਜ ਅਸਾਂ ਮੋਹਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ ਅਸਾਂ ਮੋਹਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ ਅਸਾਂ ਰਹਿ ਗਏ ਕੱਲ ਮੁਕੱਲੜੇ ਸਾਡਾ ਵੈਰੀ ਹੋਇਆ ਕੁੱਲ ਸਾਡੇ ਨੈਨੀ ਨੀਂਦਰ ਰੁਸ ਕੇ ਜਾ ਪਹੁੰਚੀ ਕਿਹੜੇ ਦੇਸ ਸਾਡੇ ਨੈਨੀ ਨੀਂਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ, ਹਰ ਰਾਤੀ ਛਵੀਆਂ ਮਾਰਦੇ ਸਾਨੂੰ ਲੇਵ ਸਰਾਣੇ ਖੇਸ। ਆਕੋਠ ਮਿਠਣ ਦੇ ਹਵਾਲੀਆ ਲੈ ਜਪਦੇ ਸਾਡੀ ਸਾਰ, ਆਕੋਠ ਮਿਠਣ ਦੇ ਹਵਾਲੀਆ ਲੈ ਜਪਦੇ ਸਾਡੀ ਸਾਰ, ਇੱਕ ਤਿੱਖੜਾ ਨੈਣ ਨੁਕੀਲੜਾ ਸਾਡੇ ਦਿਲ ਥੀ ਹੋਇਆ ਪਾਰ, ਸਾਨੂੰ ਚੜਿਆ ਤਈਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ, ਸਾਨੂੰ ਬਿਰਹਣ ਜੋਕਾਂ ਲੱਗੀਆਂ ਸਾਡਾ ਲਿੱਤਾ ਲਹੂ ਨਚੋੜ, ਅਸਾਂ ਆਪਣੇ ਹੀ ਗਲ ਲੱਗ ਕੇ ਨਿੱਤ ਪਾਈਏ ਸੌ ਸੌ ਵੈਣ, ਸਾਡੀ ਆ ਕਿਸਮਤ ਨੂੰ ਚਿੰਬੜੀ ਇੱਕ ਭੁੱਖਾਂ ਮਾਰੀ ਡੈਣ, ਇਹਨੂੰ ਕਿਲੋ ਮੰਤਰ ਫੂਕ ਕੇ ਇਹਨੂੰ ਕੱਢੋ ਦੇਸੋ ਦੂਰ, ਇਹ ਪਿੱਛਲ ਪੈਰੀ ਉਤਰੀ ਇੱਥੇ ਬਣ ਬਣ ਬੈਠੇ ਹੂਰ, ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫ਼ਰਤ ਕੀਤਾ ਜ਼ੋਰ, ਕਰ ਤੱਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੋਰ, ਸਾਡੀ ਸੋਚ ਨੂੰ ਪੈਂਦੀ ਸ਼ੇਰ ਦੇਖਣਾ ਜ਼ਰਾ ਸ਼ੇਰ ਦੇ ਤਵਜੋ ਚਾਹਨਾ ਮੈਂ ਬਸ ਦੋ ਬੰਦ ਬਸ, ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚੱਲ ਚੱਲ ਹਫ ਗਏ ਸਾਹ, ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚੱਲ ਚੱਲ ਹਫ ਗਏ ਸਾਹ, ਨਿੱਤ ਫੰਦੇ ਬੁਣ ਬੁਣ ਸੁਖਨ ਦੇ ਅਸਾਂ ਖੁਦ ਨੂੰ ਦਿੰਦੇ ਫਾ, ਸਾਨੂੰ ਵੇਲਾ ਪੱਛ ਲਗਾਉਂਦਾ ਉੱਤੇ ਘੜੀਆਂ ਪਾਵਣ ਲੂਣ, ਸਾਨੂੰ ਵੇਲਾ ਪੱਛ ਲਗਾਉਂਦਾ ਉੱਤੇ ਘੜੀਆਂ ਪਾਵਣ ਲੂਣ, ਦਿਨ ਰਾਤਾਂ ਮੱਛ ਮੜੀਲੜੇ ਸਾਨੂੰ ਗਮ ਦੀ ਦਲਦਲ ਧੂਣ, ਸਾਨੂੰ ਲੜਦੇ ਠੂਹੇ ਯਾਦ ਦੇ ਸਾਡਾ ਜੁੱਸਾ ਨੀਲੋ ਨੀਲ, ਸਾਨੂੰ ਕੂੜੇ ਕੂੜਾ ਆਖਦੇ ਕੀ ਦਈਏ ਅਸਾਂ ਦਲੀਲ, ਸਾਨੂੰ ਲੜਦੇ ਠੂਹੇ ਯਾਦ ਦੇ ਸਾਡਾ ਜੁੱਸਾ ਨੀਲੋ ਨੀਲ, ਸਾਨੂੰ ਕੂੜੇ ਕੂੜਾ ਆਖਦੇ ਕੀ ਦਈਏ ਅਸਾਂ ਦਲੀਲ। ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ, ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ, ਲੈ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ, ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ, ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ, ਲੈ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ, ਤੂੰ ਨਫ਼ਰਤ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ, ਤੂੰ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆ ਅੱਤ ਪਿਆਰ, ਪਾ ਸੱਚ ਦੀ ਛਾਨਣੀ ਪਾਪ ਚੋ ਤੂੰ ਲਿੱਤਾ ਪੁੰਨ ਤਾਰ, ਤੇਰਾ ਵਸੇ ਗੁਰੂ ਦੁਆਰੜਾ ਤੇਰਾ ਉੱਚਾ ਹੋਵੇ ਨਾਂ, ਦਿਨ ਰਾਤੀ ਸੀਸਾਂ ਦੇਵੰਦੀ ਤੈਨੂੰ ਨਾਨਕ ਬੋਲੀ ਮਾਂ, ਆ ਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ, ਆ ਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ, ਅਸਾਂ ਟੁਰ ਪਏ ਤੇਰੀ ਰਾਹ ਤੇ ਅਸਾਂ ਨੱਪੀ ਤੇਰੀ ਪੈੜ, ਤੂੰ ਛੋਟੀ ਉਮਰੇ ਪਿਆਰਿਆ ਕੀਤਾ ਉਮਰੋਂ ਵੱਧ ਕਮਾਲ, ਤੂੰ ਮਾਂ ਬੋਲੀ ਦਾ ਬੂਟੜਾ ਲਿਆ ਲਹੂ ਆਪਣੇ ਨਾਲ ਪਾਲ, ਤੂੰ ਭੁੰਨੇ ਪੀਰ ਪਰਾਗੜੇ ਤੂੰ ਪੀਤੀ ਘੋਲ ਰਸੌਂਤ, ਤੂੰ ਭੁੰਨੇ ਪੀਰ ਪਰਾਗੜੇ ਤੂੰ ਪੀਤੀ ਘੋਲ ਰਸੌਂਤ, ਤੇਰਾ ਲਿਖਿਆ ਗਾ ਨਾ ਕੱਢ ਦੇ ਕਈ ਸੁਰ ਦੇ ਸ਼ਾਹ ਕਲੌਂਤ, ਪਾ ਛਾਪਾਂ ਛੱਲੇ ਪੈਂਖੜਾ ਲਾ ਟਿੱਕਾ ਨੱਥ ਪਜੇਬ, ਪਾ ਛਾਪਾਂ ਛੱਲੇ ਪੈਂਖੜਾ ਲਾ ਟਿੱਕਾ ਨੱਥ ਪਜੇਬ, ਤੂੰ ਵਰਤ ਕੇ ਲਫ਼ਜ਼ ਅਨੋਖੜੇ ਭਰੀ ਮਾਂ ਬੋਲੀ ਦੀ ਜੇਬ, ਤੁਸਾਂ ਸਭ ਸੁਚੱਜੇ ਸੁੱਚੜੇ ਰਲ ਪੇਸ਼ ਕਰੋ ਫਰਿਆਦ, ਰੱਬ ਮਾਂ ਬੋਲੀ ਦਾ ਉਜੜਿਆ ਘਰ ਫੇਰ ਕਰੇ ਆਬਾਦ, ਚੱਲ ਛੱਡ ਨਦੀਮੇ ਕਾਦਰੀ ਹੁਣ ਕਰਦੇ ਪੁਰ ਕਲਾਮ, ਤੂੰ ਸੇਵਕ ਬੋਲੀ ਮਾਂ ਦਾ ਤੇਰਾ ਜੱਗ ਤੇ ਰਹਿਣਾ ਨਾਮ।
1: ਆ ਹੁਣੇ ਸੁਣੀ ਸੀ ਗੀਤ ਤੇ ਹੁਣ ਪੇਸ਼ ਕਰਨ ਜਾ ਰਹੇ ਇੱਕ ਹੋਰ ਰਿਪੋਰਟ, ਇਹ ਹੈ ਪ੍ਰੀਖਿਆ ਪ੍ਰਣਾਲੀ ਦਾ ਜਨਾਜ਼ਾ, ਨੀਟ CBSE CUET ਇਹਨਾਂ ਅੰਗਰੇਜ਼ੀ ਅੱਖਰਾਂ ਦੀ ਖਿਚੜੀ ਹੁਣ ਦਿਨ ਬ ਦਿਨ ਹੋਰ ਬੇਸਵਾਦੀ ਹੁੰਦੀ ਜਾ ਰਹੀ ਹੈ, ਜੋ ਕਿਸੇ ਦੇ ਵੀ ਹਲਕ ਤੋਂ ਹੇਠਾਂ ਨਹੀਂ ਉੱਤਰ ਰਹੀ। ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਵਿੱਚ ਆਈ ਖਰਾਬੀ ਨੇ ਇੱਕ ਵਾਰ ਫਿਰ ਭਾਰਤ ਦੇ ਡਿਜੀਟਲ ਪ੍ਰੀਖਿਆ ਢਾਂਚੇ ਦੀ ਕਮਜ਼ੋਰੀ ਨੂੰ ਜਗ ਜ਼ਾਹਰ ਕਰ ਦਿੱਤਾ ਹੈ। ਇੱਕ ਤਕਨੀਕੀ ਨੁਕਸ ਕਾਰਨ ਪ੍ਰੀਖਿਆ ਸ਼ੁਰੂ ਹੋਣ ਵਿੱਚ ਦੇਰੀ ਹੋ ਗਈ, ਜਿਸ ਕਰਕੇ 3700 ਤੋਂ ਵੱਧ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤੋਂ ਵਾਪਸ ਮੁੜਨਾ ਪਿਆ। ਇੱਕੋ ਮਹੀਨੇ ਵਿੱਚ ਦੂਜੀ ਵਾਰ ਨਮੋਸ਼ੀ ਦਾ ਸਾਹਮਣਾ ਕਰ ਰਹੀ ਨੈਸ਼ਨਲ ਟੈਸਟਿੰਗ ਏਜੰਸੀ ਨੇ ਹੁਣ ਐਲਾਨ ਕੀਤਾ ਹੈ ਕਿ ਇਹਨਾਂ ਪ੍ਰੀਖਿਆਰਥੀਆਂ ਨੂੰ ਦੁਬਾਰਾ ਪੇਪਰ ਦੇਣ ਦਾ ਮੌਕਾ ਦਿੱਤਾ ਜਾਵੇਗਾ। ਭਾਵੇਂ ਲਗਭਗ 95% ਬੱਚੇ ਕਿਸੇ ਨਾ ਕਿਸੇ ਤਰ੍ਹਾਂ ਪ੍ਰੀਖਿਆ ਦੇਣ ਵਿੱਚ ਕਾਮਯਾਬ ਹੋ ਗਏ, ਪਰ ਇਸ ਮੰਦਭਾਗੀ ਘਟਨਾ ਨੇ ਇਸ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਲਈ ਕੀਤੀਆਂ ਤਿਆਰੀਆਂ ਦੇ ਦਾਅਵਿਆਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਸਾਫ਼ ਹੈ ਕਿ ਜ਼ਮੀਨੀ ਪੱਧਰ 'ਤੇ ਪੁਖਤਾ ਇੰਤਜ਼ਾਮ ਕੀਤੇ ਬਿਨਾਂ ਬਾਹਰੀ ਕੰਪਨੀਆਂ ਦੇ ਗੁੰਝਲਦਾਰ ਡਿਜੀਟਲ ਵਿਵਸਥਾਵਾਂ ਤੋਂ ਹੱਦੋਂ ਵੱਧ ਨਿਰਭਰ ਰਹਿਣਾ ਖਤਰਨਾਕ ਸਾਬਤ ਹੋ ਸਕਦਾ ਹੈ। NTA ਪਹਿਲਾਂ ਹੀ 3 ਮਈ ਨੂੰ ਹੋਈ ਨੀਟ ਪ੍ਰੀਖਿਆ ਦਾ ਪੇਪਰ ਲੀਕ ਹੋਣ ਅਤੇ ਉਸਨੂੰ ਰੱਦ ਕੀਤੇ ਜਾਣ ਦੇ ਕਾਰਨ ਨਿਸ਼ਾਨੇ 'ਤੇ ਹੈ। ਇਸ ਮਾਮਲੇ ਦੀ ਜਾਂਚ CBI ਵੱਲੋਂ ਕੀਤੀ ਜਾ ਰਹੀ ਹੈ,
0: ਜਦਕਿ NTA ਨੇ ਅਗਲੇ ਸਾਲ ਤੋਂ ਇਹ ਪ੍ਰੀਖਿਆ ਕੰਪਿਊਟਰ ਅਧਾਰਿਤ ਯਾਨੀ ਕਿ ਔਨਲਾਈਨ ਵਿੱਚ ਕਰਵਾਉਣ ਦਾ ਫੈਸਲਾ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੇਪਰ ਲੀਕ ਉਦੋਂ ਹੋਇਆ ਜਦੋਂ ਪੇਪਰ ਸੈੱਟ ਕਰਨ ਦਾ ਕੰਮ ਇੱਕ ਅਜਿਹੀ ਬੇਹੱਦ ਸੁਰੱਖਿਅਤ ਜਗ੍ਹਾ 'ਤੇ ਹੋਇਆ ਸੀ ਜਿੱਥੇ ਫੋਨ, ਲੈਪਟਾਪ ਜਾਂ ਕੋਈ ਵੀ ਹੋਰ ਇਲੈਕਟ੍ਰੋਨਿਕ ਉਪਕਰਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਸਾਰੇ ਕੱਚੇ ਨੋਟਸ ਨੂੰ ਤੁਰੰਤ ਨਸ਼ਟ ਕਰਨਾ ਲਾਜ਼ਮੀ ਸੀ। ਹੁਣ ਜਦੋਂ ਘਰ ਦੇ ਭੇਤੀ ਹੀ ਸ਼ੱਕ ਦੇ ਘੇਰੇ ਵਿੱਚ ਹਨ ਤਾਂ ਸਾਫ ਹੈ ਕਿ ਬਿਮਾਰੀ ਜੜ੍ਹਾਂ ਤੱਕ ਫੈਲੀ ਹੋਈ ਹੈ ਅਤੇ ਵਿਵਸਥਾ ਅੰਦਰੋਂ ਬਿਲਕੁਲ ਗਲ ਚੁੱਕੀ ਹੈ। ਇੱਕ ਹੋਰ ਰਾਸ਼ਟਰੀ ਪੱਧਰ ਦੀ ਵਿੱਦਿਅਕ ਸੰਸਥਾ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੀ ਕੰਪਿਊਟਰ ਸਕਰੀਨ ਰਾਹੀਂ ਪਰਚੇ ਚੈੱਕ ਕਰਨ ਵਾਲੀ ਵਿਵਸਥਾ ਕਰਕੇ ਕਟਹਿਰੇ ਵਿੱਚ ਹੈ। ਕਈ ਵਿਦਿਆਰਥੀਆਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਉਹਨਾਂ ਦੀਆਂ ਉੱਤਰ ਪੱਤਰੀਆਂ ਦੀ ਅਦਲਾ ਬਦਲੀ ਹੋਈ ਹੈ ਜੋ ਬਹੁਤ ਸ਼ਰਮਨਾਕ ਗੱਲ ਹੈ। ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਇਹ ਵਿਵਾਦ ਸਾਫ਼ ਇਸ਼ਾਰਾ ਕਰਦੇ ਹਨ ਕਿ ਸਿੱਖਿਆ ਦੇ ਖੇਤਰ ਵਿੱਚੋਂ ਇਮਾਨਦਾਰੀ ਅਤੇ ਜਵਾਬਦੇਹੀ ਹੁਣ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਜਿਵੇਂ ਜਿਵੇਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦਾ ਰੌਲਾ ਹੋਰ ਗਰਮਾਉਂਦਾ ਜਾ ਰਿਹਾ ਹੈ, ਮੋਦੀ ਸਰਕਾਰ ਸਿਰ ਭਾਰਤ ਦੇਸ਼ ਦੇ ਪ੍ਰੀਖਿਆ ਪ੍ਰਬੰਧਾਂ ਤੋਂ ਲੋਕਾਂ ਦਾ ਉੱਠ ਚੁੱਕਾ ਭਰੋਸਾ ਮੁੜ ਬਣਾਉਣ ਦੀ ਬਹੁਤ ਵੱਡੀ ਅਤੇ ਗੰਭੀਰ ਜ਼ਿੰਮੇਵਾਰੀ ਆ ਪਈ ਹੈ। ਇਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ।